ਜਵਰ ਵੀ ਮੀਂਹ ਹੁੰਦਾ ਨਾਸ਼, ਫਾਹੇ ਏਵਰਿਮ ਵਾਹ ਹੁਸ਼ੀ ਨਰਕ ਹੈ ਗਏ, ਏਵਰਿਮ ਬੇਰ ਅੱਲਾ ਨੇ ਵਾਗੇ ਗਦ ਅਡਾਈ, ਇਤਰੇ ਅੱਲਾ ਨੇ ਵਾਗੇ ਅਡੂ ਇਥਾਂ ਗਾ ਹੁੰਨਾ ਨੇ।